0: ਵੀ ਕਰ ਦਾਂਗੇ।
1: ਨਹੀਂ ਨਹੀਂ
0: I'll be at the fire department for a civil standby. No need for checkups.
1: That's clear at 903.